ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਨਹੀਂ ਹੈ। ਬਾਕੀ ਵੀ ਇਸ ਕੰਨੇ ਜੁੜੇ ਬੜੇ ਕੰਮ ਹੁੰਦੇ ਜਿਹੜਾ ਕਿਸਾਨ ਹਨ ਸੇ ਅੱਛੀ ਤਰ੍ਹਾਂ ਸਮਝਦੇ ਕਿ ਸੇ ਕੰਮ ਕਰਨਾ ਹਾਂ ਵਾਸਤੇ ਕਿਤਨੇ ਜ਼ਰੂਰੀ ਹੁੰਦੇ। ਅਗਰ ਥੋੜ੍ਹਾ ਦੇਰ ਛੁੱਟੀ ਆਉਂਦਾ ਹਾਂ ਆਪਣੇ ਘਰ ਹੀ ਦਿਖਦੇ ਨਾ ਤਾਂ ਜੋ ਵੀ ਪਤਾ ਚੱਲਦਾ ਕਿ ਨਹੀਂ ਖੇਤੀਬਾੜੀ ਕਰਨਾ ਵੀ ਹਾਂ ਵਾਸਤੇ ਜ਼ਰੂਰੀ ਹੈ ਜਾਂ ਘਰ ਦੇ ਕੰਮ ਹਨ ਸਭੀ ਕਰਨਾ ਹਾਂ ਵਾਸਤੇ ਜ਼ਰੂਰੀ ਹੈ। ਖੇਤੀਬਾੜੀ ਦੀ ਖਾਸੀਅਤ ਇਹ ਹੈ ਕਿ ਇਸ ਟਾਈਮ ਜਿਹੜਾ ਸਬਜ਼ੀ ਹੈ ਹਰੀ ਸਬਜ਼ੀ ਹੈ ਅਗਰ ਆਹ ਆਪਣੇ ਘਰ ਲਗਾਈ ਹੋਏ ਤਾਂ ਸਭਸੇ ਬੈਸਟ ਹੈ। ਆਹ ਜੋ ਪਤਾ ਹੈ ਕਿ ਆਹ ਸਿਰਫ ਤੋੜਨੀ ਹੈ ਸਬਜ਼ੀ ਕਰਨਾ ਹੈ ਅਤੇ ਹਰ ਜੋ ਤੁੜਕਾ ਲਗਾਈ ਦੇਣਾ ਹੈ ਕਹਿੰਦੇ ਜਿੰਨਾ ਹੀ ਆਹ ਬਾਜ਼ਾਰ ਜਾਂਦੇ ਨੇ ਜਾਂ ਸਬਜ਼ੀ ਲੈਣਾ ਜਾਂਦੇ ਨੇ ਤਾਂ ਕੁਥੀ ਨਾ ਕੁਥੀ ਅਗਰ ਆਹ ਸਬਜ਼ੀ ਦਾ ਰੇਟ ਦਿਖਦੇ ਨੇ ਜਾਂ ਸੁਣਦੇ ਨੇ ਤਾਂ ਵੈਸੇ ਵੀ ਬਰਸਾਤ ਦਾ ਮੌਸਮ ਚੱਲਿਆ ਤਾਂ ਬਰਸਾਤ ਦੇ ਮੌਸਮ 'ਚ ਸਬਜ਼ੀਆਂ ਦਾ ਰੇਟ ਜਿਹੜਾ ਇਸ ਵੀ ਥੋੜ੍ਹਾ ਹਾਈ ਹੋਈ ਜਾਂਦਾ। ਅਗਰ ਆਹ ਥੋੜ੍ਹੀ ਦੇਰ ਮਿਹਨਤ ਕਰੀ ਕਰੀ ਆਪਣੇ ਘਰ ਹੀ ਸਬਜ਼ੀ ਲਗਾਉਂਦੇ ਨੇ ਤਾਂ ਬੜੀ ਅੱਛੀ ਗੱਲ ਹੈ। ਤਾਜ਼ੀ ਸਬਜ਼ੀ ਖਾਂਦੇ ਨਾ ਕਹਿੰਦੇ ਹੈ ਨਾ ਤਾਂ ਇਸ 'ਚ ਦਵਾਈਆਂ ਦਾ ਛਿੜਕਾਵ ਹੁੰਦਾ ਹੈ ਨਾ ਕੁਛ ਹੁੰਦਾ ਹੈ ਆਹ ਜੋ ਖੁਦ ਪਰ ਵਿਸ਼ਵਾਸ ਹੁੰਦਾ ਹੈ। ਤਾਂ ਦੇਖੋ ਕਿਆ ਖਾਸੀਅਤ ਹੈ ਹਰ ਦਿਨ ਦੀ ਆਪਣੀ ਆਪਣੀ ਖਾਸੀਅਤ ਹੁੰਦੀ ਹਰ ਚੀਜ਼ਾਂ ਦੀ ਆਪਣੀ ਖਾਸੀਅਤ ਹੈ। ਤਾਂ ਇਸੀ ਖਾਸੀਅਤ ਕਹਿੰਦੇ ਆਹ ਥੋੜ੍ਹਾ ਦੇ ਅੱਗੇ ਵਧਦੇ ਨਾ ਕਹਿੰਦੇ ਇਹ ਅਗਲੀ ਫਰਮਾਇਸ਼ ਆਹ ਇੰਦੂ ਜੀ ਤੱਕ ਪਹੁੰਚ ਜਾਂਦੇ ਨੇ ਤੁਹਾਂ ਸਾਰੇ ਵੀ ਇੰਜੋਏ ਕਰਾਂ।